ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ਤਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਸ਼ਰੋਤਾਂ ਤੋਂ ਸਾਰਿਆਂ ਹੀ ਸੁਣਿਆ ਇਹ ਪਿਆਰਾ ਦਿਆ ਭਜਨ, ਪਿਆਰੀ ਦੇਈ ਫਰਮਾਇਸ਼। ਇਹ ਫਰਮਾਇਸ਼ ਅਹਾਂ ਤੱਕ ਪਹੁੰਚੀ ਹੋਵੇ ਚੈਤੁਰਵੇ 'ਤੇ, ਕਹਿੰਦੇ ਤਿੰਨਾਂ ਦਾ ਨਾਂ ਵੇ ਮੰਗਲ ਜੀ, ਤਾਂ ਜ਼ਰੂਰ ਮੰਗਲ ਜੀ ਤੱਕ ਅਹਾਂ ਇਹ ਗੀਤ ਪਹੁੰਚਾਇਆ, ਇਹ ਭਜਨ ਪਹੁੰਚਾਇਆ, ਕਹਿੰਦੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ। ਭਜਨ ਦੇ ਜਿਹੜਾ ਬੋਲ ਹਨ ਸੇ ਬੜੇ ਪਿਆਰੇ ਨੇ, ਅਗਰ ਤੁਹਾਂ ਧਿਆਨੇ ਨੇ ਜਿਹੜਾ ਸੇ ਭਜਨ ਸੁਣਿਆ ਹੋਊਗਾ, ਤਾਂ ਇਸੇ ਕਹਿੰਦੇ ਅਹਾਂ ਫਰੀ 'ਤੇ ਥੋੜ੍ਹਾ ਜਿਹਾ ਅੱਗੇ ਵਧਦੇ ਨੇ, ਕਹਿੰਦੇ ਤੁਸੀਂ ਜੋ ਅਗਲੀ ਜਿਹੜਾ ਫਰਮਾਇਸ਼ ਹੈ, ਅਗਲਾ ਜਿਹੜਾ ਗੀਤ ਹੈ ਉਸਦੀ ਔਰ ਲੈ ਕੇ ਚੱਲਦੇ ਨੇ। ਤਾਂ ਇਹ ਗੀਤ ਇਹ ਫਰਮਾਇਸ਼ ਤੁਹਾਂ ਤੱਕ ਪਹੁੰਚਾ ਦੇਣਾ, ਤੁਸੀਂ ਸਾਰੇ ਵੀ ਇਸ ਫਰਮਾਇਸ਼ਾਂ ਜੋ ਇੰਜੋਏ ਕਰਾਂ।